ਮੈਨੂੰ ਆਪਾਂ ਸਭ ਜਾਣਾ ਹਾਂ ਕਿ ਅਬ ਕਿਤੇ ਤੇ ਜੀਆਂ ਗਰਮੀ ਪੜਨ ਲੱਗਦੀ ਹੈ, ਗਰਮੀ ਮੈਂ ਆਪਾਂ ਖਾਣੇ ਪੀਣੇ ਕੋ ਆਪਣਾ ਪੂਰਾ ਧਿਆਨ ਰੱਖਾਂ। ਔਰ ਦੇਖੋ ਪ੍ਰਕਿਰਤੀ ਵੀ ਭੈਣੋ ਆਪਾਂ ਨੇ ਗਰਮੀ ਕੇ ਹਿਸਾਬ ਸੇ ਹੀ ਖਾਣੇ ਪੀਣੇ ਕੀ ਚੀਜ਼ਾਂ ਦੇਵਾ ਹੈ। ਜੀਆਂ ਬਾਰ ਬਾਤ ਕਰਾਂ, ਬੀਲ ਹੈ, ਬੀਲ ਦੇਖੋ ਗਰਮੀਆਂ ਮਾਂ ਆਵੇ ਔਰ ਇੱਕੋ ਆਪਾਂ ਸ਼ਰਬਤ ਬਣਾ ਕੇ ਪੀਵਾਂ ਤੋ ਆਪਣੇ ਸਵਾਸਥੇ ਕੇ ਲਈ ਬਹੁਤ ਹੀ ਬੜੀਆ ਰਵੇ। ਔਰ ਇੱਕ ਸਾਥ ਹੀ ਆਮ ਭੈਣੋ ਆਵੇ ਤੋ ਆਮ ਨੇ ਵੀ ਆਪਾਂ ਭਿਗੋ ਦੇਵਾਂ ਤੋ ਵੀ ਕੇ ਬਾਅਦ ਮੈਂ ਇੱਕ ਹੀ ਜੋ ਹੈ ਤਾਸੀਰ ਠੰਡੀ ਰਵੇ ਔਰ ਜਦ ਠੰਡਾ ਆਮ ਕੇ ਜਿਹੜਾ ਆਪਾਂ ਖਾਵਾਂ ਤੋ ਵਹਿ ਵੀ ਸਵਾਸਥੇ ਕੇ ਲਈ ਅੱਛਾ ਰਵੇ। ਔਰ ਇਹ ਰੁੱਤ ਮੈਂ ਭੈਣੋ ਖਰਬੂਜ ਹੈ, ਖਰਬੂਜਾ, ਤਰਬੂਜ ਹੈ, ਇਹ ਸਭ ਵੀ ਦੇਖੋ ਇਹ ਰੁੱਤ ਮੈਂ ਮਿਲਿਆ ਆਪਾਂ ਨੇ, ਤਰ ਹੈ, ਕਾਕੜੀ ਹੈ, ਇਹ ਸਭ ਵੀ ਦੇਖੋ ਇਹ ਰੁੱਤ ਮੈਂ ਆਵੇ ਤੋ ਇਹ ਵੀ ਆਪਾਂ ਨੇ ਆਪਣੇ ਖਾਣੇ ਮੈਂ ਜ਼ਰੂਰ ਸ਼ਾਮਿਲ ਕਰਨਾ ਚਾਹੀਏ। ਪਰ ਇੱਕ ਬਾਤ ਕੋ ਆਪਾਂ ਭੈਣੋ ਧਿਆਨ ਰੱਖਾਂ, ਜਦ ਵੀ ਆਪਾਂ ਤਰਬੂਜ ਲਿਆਵਾਂ ਬਾਜ਼ਾਰੋਂ ਜਾਂ ਖਰਬੂਜੋ ਲੈ ਆਇਆ ਹਾਂ ਤੋ ਬਿਨਾਂ ਠੰਡੋ ਕਰਾਂ ਪਹਿਲੀ, ਆ ਨਹੀਂ ਕਿ ਆਪਾਂ ਲੈਤਾ ਹੀ ਜਦੋਂ ਗਰਮ ਹੋਵੇ ਵਿਕੇ ਦੌਰਾਨ ਆਪਾਂ ਬਿਨਾਂ ਬੰਦਾਰ ਕੇ ਅਗਰ ਖਾ ਲੇਵਾਂ ਤੋ ਕਈ ਵਾਰੀ ਉਹ ਆਪਣੇ ਵਿਗਾੜ ਵੀ ਹੋ ਜਾਵੇ ਔਰ ਇਸ ਆਪਣਾ ਉਲਟੀ ਦਸਤ ਵੀ ਸ਼ੁਰੂ ਹੋ ਜਾਵੇ। ਤੋ ਆਪਾਂ ਜਦ ਵੀ ਇਹ ਚੀਜ਼ ਲਿਆਵਾਂ ਤੋ ਆਨੇ ਪਹਿਲੀ ਅੱਛੀ ਤਰ੍ਹਾਂ ਧੋ ਕਰਕੇ ਔਰ ਆਨੇ ਠੰਡਾ ਕਰਕੇ ਔਰ ਵਿਕੇ ਬਾਅਦ ਮੈਂ ਹੀ ਆਨੇ ਬੰਦਾਰ ਕਰਕੇ ਖਾਵਾਂ। ਤਰਬੂਜ ਕੋ ਆਪਾਂ ਰਸ ਵੀ ਨਿਕਾਲ ਸਕਾਂ ਹਾਂ, ਛੋਟਾ ਟਾਬਰ ਹੈ ਬਾਨੇ ਇੱਕ ਰਸ ਨਿਕਾਲ ਕੇ ਵੀ ਆਪਾਂ ਪਿਆ ਸਕਾਂ। ਖਰਬੂਜੋ ਹੈ ਤੋ ਖਰਬੂਜੋ ਨੇ ਭੈਣਾਂ ਜੀਆਂ ਕਈ ਭੈਣ ਹੈ ਜਕੀ ਕੀ ਮੈਂ ਮਿੱਠੋ ਡਾਲ ਕਰਕੇ ਵੀ ਬੰਦਾਰ ਕੇ ਬਾਅਦ ਮੈਂ ਮਿੱਠੋ ਬਣਾ ਕਰਕੇ ਪਾਣੋ ਬਣਾ ਕੇ ਵੀ ਖਾਵੇ ਇੱਕ ਔਰ ਕਈ ਨੇ ਸਿੱਧੋ ਕਾਲੀ ਮਿਰਚ ਜਾਂ ਸਿੰਧੋ ਨਮਕ ਲਗਾ ਕੇ ਵੀ ਖਾ ਸਕੇ ਹੈ। ਭੈਣੋ ਆਪਾਂ ਆਪਣੋ ਧਿਆਨ ਰੱਖ ਲਵਾਂ, ਟਾਬਰਾਂ ਕੋ ਰੱਖ ਲਵਾਂ, ਘਰ ਮੈਂ ਜੋ ਵੱਡਾ ਹੈ ਬਾਂਕੋ ਵੀ ਧਿਆਨ ਰੱਖ ਲਵਾਂ। ਪਰ ਇੱਕ ਸਾਥੇ ਸਾਥੇ ਜੋ ਬੇਜਵਾਨ ਪਕਸ਼ੀ ਜੋ ਹੋਵੇ ਭੈਣੋ ਬਾਂਕੋ ਵੀ ਆਪਾਂ ਨੇ ਪੂਰਾ ਧਿਆਨ ਰੱਖਣਾ ਚਾਹੀਏ। ਬਾਕੀ ਖਾਣੇ ਪੀਣੇ ਕੀ ਦਾਣੇ ਪਾਣੀ ਕੀ ਵਿਵਸਥਾ ਵੀ ਭੈਣੋ ਆਪਾਂ ਨਹੀਂ ਕਰਨੀ ਹੈ, ਆਪਣੇ ਬਾਲਕਨੀ ਮੈਂ ਜਾਂ ਛਾਤ ਪਰ ਆਪਾਂ ਜਿਵੇਂ ਮਾਟੀ ਕਾ ਕੁੰਡਾ ਬਨੇੜਾ ਹੋਵੇ ਬੈਰਕ ਦੇਵਾਂ ਔਰ ਉਹ ਪਾਣੀ ਵੀ ਜਦ ਗੰਦ ਹੋ ਜਾਵੇ ਤਾਂ ਬਿਨਾਂ ਪਾਣੀ ਨੇ ਵੀ ਬਦਲ ਤੋ ਰਵਾਂ। ਔਰ ਇੱਕ ਸਾਥ ਹੀ ਕੋਈ ਜਿਵੇਂ ਆਪਾਂ ਪਾਰਕ ਹੈ ਜਾਂ ਕੋਈ ਬਾਗ ਹੈ ਬੱਠੇ ਕੱਠੇ ਘੁੰਮਣ ਜਾ ਰਿਹਾ ਹਾਂ ਤਾਂ ਬੱਠੇ ਵੀ ਆਪਾਂ ਪਾਣੀ ਕੋ ਕੁੰਡੋ ਰੱਖ ਦੇਵਾਂ ਤਾਂ ਕਿ ਇਹ ਜੋ ਪਕਸ਼ੀ ਹੈ ਆਨੇ ਵੀ ਪਿਆਸ ਲੱਗੇ, ਆਨੇ ਵੀ ਜਦ ਪਾਣੀ ਕੀ ਜ਼ਰੂਰਤ ਹੋਵੇ ਤਾਂ ਇਹ ਪਾਣੀ ਪੀ ਕਰਕੇ ਆਪਣੀ ਪਿਆਸ ਬੁਝਾ ਸਕੇ। ਔਰ ਆਪਾਂ ਇੱਕ ਸਾਥ ਹੀ ਅਬਾਰ ਭੈਣੋ ਜਾਂ ਪਾਣੀ ਕੀ ਬਚਤ ਕੀ ਬਾਤ ਕਰਾਂ ਤੋ ਬਾ ਵੀ ਆਪਾਂ ਨੇ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਾਣੀ ਜੋ ਹੈ ਭੈਣੋ ਆਪਣੇ ਲਈ ਅਬਾਰ ਕੇ ਟਾਈਮ ਅਗਰ ਦੋ ਦਿਨ ਹੀ ਪਾਣੀ ਨਹੀਂ ਆਓ ਤਾਂ ਆਪਣੇ ਕਿਤੇ ਦਿੱਕਤ ਹੋਵੇ ਤੋ ਆਪਾਂ ਪਾਣੀ ਵਿਅਰਥ ਮੈਂ ਨਹੀਂ ਬਹਾਵਾਂ। ਇੱਕ ਸਤੀ ਜੀ ਆਪਾਂ ਕਈ ਵਾਰੀ ਰਸਤੇ ਮੈਂ ਜਾਵਾਂ ਭੈਣੋ ਔਰ ਕਈ ਵਾਰ ਕੋਈ ਨਲ ਹੈ ਵੋ ਟੁੱਟੜੋ ਹੈ ਤੋ ਇੱਕ ਜਾਣਕਾਰੀ ਆਪਾਂ ਜੋ ਆਪਣਾ ਵਾਰਡ ਕਾ ਪਾਰਸਦ ਹੈ ਪਾਣੇ ਦੇਵਾਂ ਤਾਂ ਕਿ ਵੈ ਨਲ ਨੇ ਠੀਕ ਕਰਾ ਲਵੇ ਔਰ ਬੇਵਜ੍ਹਾ ਜੋ ਵਿਅਰਥ ਪਾਣੀ ਬਹਿਵੇ ਬਿਨਾਂ ਆਪਾਂ ਬਚਾਉਣ ਮੈਂ ਆਪਣਾ ਕੁਛ ਯੋਗਦਾਨ ਦੇ ਸਕਾਂ। ਔਰ ਘਰੇ ਵੀ ਭੈਣੋ ਆਪਾਂ ਪਾਣੀ ਜੋ ਜ਼ਰੂਰਤ ਹੈ ਵਿੱਤੋਂ ਹੀ ਆਪਾਂ ਕੰਮ ਲਵਾਂ, ਜਾਂ ਨਹੀਂ ਕਦੇ ਠੀਕ ਹੈ ਆਪਾਂ ਆਂਗਣਾ ਧੋਣ ਲੱਗ ਜਾਵਾਂ, ਗੱਡੀ ਧੋਣ ਲੱਗ ਜਾਵਾਂ, ਪਾਣੀ ਇਹੀ ਬਹਿ ਜਾਵੇ ਤੋ ਆਪਾਂ ਖੁਦ ਜਾਗਰੂਕ ਹੋਵਾਂਗਾ ਔਰ ਆਪਣੀ ਸਾਰੀ ਭੈਣਾਂ ਨੇ ਇਹ ਕੀ ਜਾਣਕਾਰੀ ਦੇਵਾਂਗਾ ਵੀ ਪਾਣੀ ਨੇ ਬਚਾਉਣਾ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਭੈਣੋ ਬਤਲਾਉਣ ਤਾਂ ਆਪਣੀ ਜਾਰੀ ਰਹੇਗੀ, ਪਹਿਲੀ ਸੁਣਿਆ ਮੀਟਰ ਸੋ ਲੋਕ ਗੀਤ।